ਨਸੀਬ ਉਹਨਾਂ ਕੁੱਤਿਆਂ ਦੇ ਜਿਹੜੇ ਦਰ ਦਿਲਬਰ ਤੇ ਪਲੀ ਦੇ ਰਾਤ ਸਮੂਰੀ ਪਹਰੇ ਦੇਂਦੇ ਤੇ ਹਜ਼ਾਰ ਛੁੜੇ ਦੇ ਹਲਦੇ ਹਰ ਵੇਲੇ ਦੇਖਣ ਮੇਰੇ ਯਾਰ ਦੀ ਸੂਰਤ ਬਰ ਬੈਠੇ ਗੁਲਾਮ ਅਸਲ ਦੇ ਸੋਨਾ ਫਕੀਰ ਅਸਾਂ ਬਦਕਿਸਮਤ ਥੋਸੇ ਜੋ ਇੱਥੇ ਜੁਦਾਈ ਵਿੱਚ ਪਏ ਜਲਦੇ ਉਹ ਕਰੀ ਕਰਮ ਤੂੰ ਪਾਰ ਲਗਾ ਦੇਵੀ ਨਾ ਵੇਖੀ ਮੇਰੀਆਂ ਬਦੀਆਂ ਨੂੰ ਮੇਰੇ ਇਤਨੇ ਗੁਨਾਹੇ ਹਿੰਨੀ ਆਕਾ ਮੇਰੇ ਇਤਨੇ ਗੁਨਾਹੇ ਹਿੰਨੀ ਆਕਾ ਮੇਰੇ ਸਰ ਦੇ ਇਤਨੇ ਬਾਲ ਨਹੀਂ ਮੈਂ ਤੜਪਾਂ ਦੂਰ ਮਦੀਨੇ ਸੇ ਇੱਥੇ ਬਚਣ ਦਾ ਕੋਈ ਹਾਲ ਨਹੀਂ ਮੇਰੀ ਮੁਸ਼ਕਿਲ ਨੂੰ ਹੱਲ ਕਰੀਆਂ ਕਾ ਤੇਰੇ ਵਾਸਤੇ ਕੋਈ ਮਹਾਲ ਨਹੀਂ ਮੈਂ ਤੜਪਾਂ ਦੂਰ ਮਦੀਨੇ ਸੇ ਇੱਥੇ ਬਚਣ ਦਾ ਕੋਈ ਹਾਲ ਨਹੀਂ ਉਹ ਮੇਰਾ ਰੰਗ ਵੀ ਨਹੀਂ ਮੇਰਾ ਰੂਪ ਵੀ ਨਹੀਂ ਕਿਸ ਗੱਲ ਦੀਆਂ ਸੋ

ਰੱਬ ਮਿਲਦਾ ਜਾ ਤੇ ਰੱਬ ਮਿਲਦਾ ਗਾਇਆਂ ਬੁਲਿਆ ਨੂੰ ਮਿਲਦਾ ਜਿਹੜੇ ਸੱਚੀਆਂ ਤੂੰ ਆਲਾ ਉਹ ਮੇਰਾ ਰੰਗ ਵੀ ਨਹੀਂ ਰੂਪ ਵੀ ਨਹੀਂ ਗਲਦੀਆਂ ਮਾਣ ਕਰਾਂ।

0: ਹਜ਼ੂਰ ਮਦੀਨੇ ਸੇ ਇੱਥੇ ਬਚਣ ਦਾ ਕੋਈ ਹਾਲ ਨਹੀਂ ਇਹ ਕਰੇ ਨਿਆਂ ਤੇ ਪੜਦਾਈ ਫਰੀਦ ਕੁਸ਼ਤੀ ਖੁਸ਼ ਦਿੱਤੇ ਸ਼ਾਦ ਵੱਲ ਦੁਖੜੇ ਨਾਰਾ ਜਦੋ ਸੀ ਅਲ ਇਹ ਸੀ ਇਹ ਅਵੇਸੀ ਦਾਈ ਦੀਆਂ ਤੇ ਪੜਦਾ ਕੁਮੀਨ ਦਾ ਮੀ ਮੈਂ ਤਰਪੂਰ ਅਲ ਨਹੀਂ ਮੇ ਵਾਸਤੇ ਕੋਈ ਮਹਾਹੀ ਮੈਂ ਤਰਪੂਰ ਮਦਿਆਲ ਨਹੀਂ
1: जो शहर घर सकरण सकरण जो आवाज
2: GFM 90.8

ਧਰਤੀ ਅਜਾਮਤ ਵਾਲਾ ਅਸੀਂ ਪੁਰ ਖਾਸ ਵਾਲਾ ਅਹੀਂ ਮੀਰਪੁਰ ਖਾਸ ਜੋ ਆਵਾਜ਼ ਜੀਏ FM 88